องต้มนิมุงอิมังยักไรมุกทังอิมังตรงนี้สิมุกทังและตองทตอกขานิมุสุกนี้นกขาสักาวเกบิริตรงวิมานุตกซาไหอิมังเลบุสุกตองทตอกพิยาสิสกายกมาวิทังนุกมันอิมังอมกอลกนุญโยพิโอกุยองคุริทังบียงกมาวิมุกทังสิมีสัมพิลิกลังกัยนกขานิจุมุยสัมพิลิไหบอเลสนามัยสิมีพุนุบุยกลังทังเตกัยชาตองทตอกต้องขอต้องมาให้คลายพี่อาบรอกรงนี่คุมุนมุกตุรินีต้องทตอกอิมังบ่กมาวิทังบ่สราบชนีบิสิงข้าพังกบลงวันชมงริวยมุกทังขลังยาบ้านคลายสิลียาอันโอวันชมงรกเล่อิมังนี่ก็สละให้เดกมาวิทังน้อมุกทังอุลกกรีมังนี่ข้าพังกมังจักให้อบให้ข้าพังกบลงวันชมงรกน้อมุตุมานุยอันยอกขับังสุนทรมาสาวตรงตุ้ยสักสักข้าวกอกสาวตรงตุ้ยอังบามุอิมังก็เดอองค่ะมุกทังก็เดอองค่ะเห็นอีอาตุมาตุมแค่อันยอสักสักน้อตั้งอีมานายุตรงตุ้ยพี่อาไอพันน้อปุ่ยตัวตรงวัวนี่ข้าวกระรักสักมังนี่กระทางพอละสักมังน้อตุ้ยตรงไหนบ้างสักมังน้อชี้ใจรู้อีตุ้ยตรงไหนเท่าสักจระบ่เลยอิมังนี่สาวสาวยมุกทังก็ตัวบุนัยชาลนี่ก็สละหายทุยเปลี่ยบ่เลยบ้านบุกุรทุยฮอร์กนังมุกทังชักมังบะทุกัยนุกนัยน้ออิมังไอพันอเตยวิเชียชิเชรุยกิฟิลตัวบุยริพายุอังยังมุกทังบ่เลยพิยาชิเชรุยตาตงใบสีดีกิริจักยกมังฮอร์ทุกัยนุกนัยน้ออิมังชาลกเอชิเชรุยวันชุกุมุกทังไอเขนอบรอรอกखरक ममतम कलसारी उई मनचुंगमंग न बहान खारिना सरंगमा चेंगरेरगु बेबाक लंगमनी तमुंगरोंग न सालकाइटरनी हमंग कलसारी मातिन उंगुई मातंग बायु सिने ओ सागमंग यांग मुक्तांग आइ खलाई सिनी मनचुंगमंग रोगले इमांग हाय भान खाया उंगमै सिनाय दे यांग मुक्तांग सागसेंगनी फन्नले खरक रुजुजाक पिया आइ फनो कमांगजा खरक बुक्सा सागमांग आयंखे खरकनि वनसुम रग बहान खाया उंनाय यांगमुक्तां ओतिखेन बरकनि वनसुम न जरा कायसिया हिंजागु एबा उंगुइ थांगु इमांग याखराय मुक्तां ताबुनि कलबनि मुं थुंलाय थुंलाय थुंलाय थुंलाय सामुंले बाहायखे चिसिनि लायनाय थुंलाय थुंलाय थुंलाय आ सामुं बाय तम रग न रमुइ मान्या कासुयाखे हाते नग नुखुंग रग फानोसे थांबाय नै गमाय थुंलाय थुंलाय थुंलाय आबोखे बिसिङो याके फातरो दे थुंलाय थुंलाय थुंलाय थुंलाय बरबाय बरुनि बिसिङो सेयंगो थुंलाय थुंलाय थुंलाय थुंलाय उंनासे नांगो सुकां कलमांसिनाय थुंलाय थुंलाय थुंलाय नन खरकसाबो थुंगै मानिया निनि मकल खुंजु बुखुकते याकुं याग्रक साख सियांतै सांगमां कलमा तंखाय थुंलाय थुंलाय थुंलाय ताबुं नरक जरा न दे नासिं तंलाय थुंलाय थुंलाय थुंलाय खरक तुइकुरुं रगनिसि थुंलाय थुंलाय थुंलाय थुंलाय फिया अर खरक तुइकुरुं खुग्रग नसे उंगु कप्लाय थुंलाय थुंलाय थुंलाय तलानि साखाव कालाय थुंलाय थुंलाय थुंलाय साखानि तलाव फाइलाय थुंलाय थुंलाय थुंलाय तलानि साखाव कालाय तंथखलायलाय थुंलाय थुंलाय थुंलाय साखानि तलाव गलाय काबलाय थुंलाय थुंलाय थुंलाय बरबाय बरक नदे थककलाय थुंलायलाय थुंलाय थुंलाय थुंलाय थकक जांनाय बाय थककनाय वालाय बुलालाय थुंलाय थुंलाय थुंलाय अबले सासानानि लामालिया आहेके थुंलाय बुलालाय थुंलाय थुंलाय थुंलाय मान्य पाया मुनो सिपायो हर बरकनि बागान नक सखसालाय हर सिं सावो जुलाय जुलाय आहेके दे बरबाय बरक न थुंलायलाय थुंलाय थुंलाय थुंलाय आमिंबाय सिंजोबो थुंलाय थुंलाय थुंलाय थुंलाय आमी साबो थुंगो सिंजोबो लेंगु थुंते थुंते सिंजोन मनोगुइ किबु सुकमाय थुंलाय थुंलाय थुंलाय आमी साबाय आमी साबो थुंलायलाय आइफनो बरनि बिसिङो गुरै देरमुंबाय वालालाय थुंलाय थुंलाय थुंलाय ताबुले ताइता थुंबाय सिदि आहाय खुलाय थुंलाय थुंलाय थुंलाय ताबुले ताइता थुंजाबाय सिदि आहाय खुलाय थुंलाय थुंलाय थुंलाय एतिम बाय बितिम से थंखला फुटबल नसे